0: ਸਟੇਸ਼ਨ ਮਾਸਟਰ ਹਾਵੜਾ ਰਾਜਧਾਨੀ, ਸਟੇਸ਼ਨ ਮਾਸਟਰ ਹਾਵੜਾ ਰਾਜਧਾਨੀ, ਪਾਰ ਕੈਬਿਨ ਸੇ ਬਾਤ ਕਰ ਰਹੇ ਹੈਂ। स्टेशन मास्टर से महेंद्र डेप्टी एस एस कार्यालय में पहुंचे हैं।
1: ਸਾਰਾ ਗੁਮਾਨਾ ਬਣਾ ਕੇ ਚਲੇ ਜਾਓ ਔਰ ਦੱਸਿਆ ਤੋਂ ਬਾਅਦ। Thank you.